ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ। ਇਸ ਵਕਤ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾਓ। ਤਾਂ ਬੜਦੇ ਨਾ ਕਾਰਜਕ੍ਰਮ ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ। ਤੁਹਾਂ ਸਾਰੇ ਇਹ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

0: ਅਸ਼ਤੋਂ ਤੋਂ ਸਾਰੇ ਸੁਣਿਆ ਝਮਾਕੜਾ ਝਮਾਕੜਾ ਬੋਲਦਾ ਨੱਚਣੇ ਜੋ ਨਚਾਣੇ ਜੋ ਤਾਂ ਜ਼ਰੂਰ ਤੁਹਾਂ ਵੀ ਜਿਹੜਾ ਡਾਂਸ ਕੀਤਾ ਹੋਣਾ ਜਾਂ ਮਨ ਜਿਹੜਾ ਹੈ ਇਸੇ ਤੁਹਾਂ ਦਾ ਵੀ ਕਰਾ ਦੇਣਾ ਕਿ ਡਾਂਸ ਜਿਹੜਾ ਇਸੇ ਥੋੜ੍ਹਾ ਜਿਹਾ ਕਰੀ ਲਈਏ। ਵੈਸੇ ਵੀ ਵਿਆਹ ਜਿਹੜਾ ਨਾ ਸੈ ਚੱਲਿਓ ਨਾ ਕਹਿੰਦੇ ਇਹ ਜਿਹੜਾ ਇੱਕ ਵਿਓਕੜ ਹੈ ਇਸੇ ਹੈ ਕਹਿੰਦੇ ਉਸ ਤੋਂ ਬਾਅਦ ਜਿਹੜਾ ਸ਼ਰਾਧ ਹੈ ਇਸੇ ਲਗੀ ਪਾਉਣੇ ਨਾ ਤਾਂ ਜ਼ਰੂਰ ਤੁਹਾਂ ਵੀ ਫੁੱਲ ਔਨ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਸ ਨੂੰ ਇੰਜੋਏ ਕਰਾ ਕਹਿੰਦੇ ਕੁਥੀ ਨਾ ਕੁਥੀ ਇਹ ਗੀਤ ਜਿਹੜਾ ਨਾ ਸਿਆਹ ਦੇ ਜੀਵਨ 'ਚ ਬੜੀ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸੇ ਕਰਨੇ ਅਗਲੇ ਜਿਹੜਾ ਸ਼ੋਤਾ ਨਾ ਸੇ ਜੁੜ ਚੁੱਕੇ ਨਾ ਕਰਦੇ ਨੇ ਤਿੰਨਾਂ ਕਰਨੇ ਗੱਲਬਾਤ। ਹੈਲੋ
1: ਹੈਲੋ
0: ਹੈਲੋ ਨਮਸਤੇ ਜੀ।
1: ਨਮਸਤੇ ਮੈਡਮ
0: ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ
0: ਜੀ। ਤੁਸੀਂ ਕਿੱਥੋਂ ਤੇ ਬੋਲਾ ਦੀ ਕਿਨੇ ਤੁਹਾਡਾ ਨਾਂ ਕੀ ਹੈ ਜੀ?
1: ਮੇਰਾ ਨਾਮ ਕਮਲ ਹੈ, ਮੈਂ ਬੋਲਾ ਦਾ ਪਾਲਮਪੁਰ
0: ਜੀ। ਪਾਲਮਪੁਰ ਤੇ ਬੋਲਾ ਦੇ ਕਮਲ ਜੀ।
1: ਹਾਂਜੀ
0: ਜੀ। ਕਮਲ ਜੀ, ਕੀ ਹਾਲ ਚਾਲ ਹੈ ਪਾਲਮਪੁਰ ਵਾਲਿਆਂ ਦੇ?
1: ਵਧੀਆ ਜੀ ਸਾਰੇ
0: ਜੀ। ਮੌਸਮ ਕਦੇ ਹੈ ਉਸ ਸਾਈਡ?
1: ਮੌਸਮ ਮੈਡਮ ਪਹਿਲੇ ਤਾਂ ਧੁੱਪ ਸੀ, ਪਰ ਹੁਣ ਦੂਜੇ ਤੱਕ ਮੈਂ ਥੋੜੀ ਹਵਾ ਚਲੀ ਗਈ ਹੁਣ
0: ਜੀ। ਅੱਛਾ ਜੀ। ਤਾਂ ਕਮਲ ਜੀ, ਕਿਦਿਆ ਲੱਗਾ ਤਾਂ ਤੁਹਾਨੂੰ ਜੋ ਇਹ ਕਾਰਜਕ੍ਰਮ?
1: ਕਾਰਜਕ੍ਰਮ ਮੈਡਮ ਜੀ ਬੜਾ ਅੱਛਾ ਲੱਗਦਾ, ਜਿਹੜੀ ਚੀਜ਼ਾਂ ਦੇ ਦੇਖਣੇ ਵੀ ਹਨ
0: ਜੀ। ਰੋਜੀ ਸੁਣਦੇ ਤੁਹਾਂ?
1: ਹਾਂਜੀ
0: ਜੀ। ਤਾਂ ਅੱਜ ਹਾਂ ਜਿਹੜਾ ਖਾਸ ਦਿਨ ਬਣਾ ਦੇਣ ਸੇ ਬਣਾ ਦੇਣ, ਤੁਹਾਂ ਅਗਰ ਸੁਣਾ ਦਿਓਗੇ ਤਾਂ ਤੁਹਾਂ ਜ਼ਰੂਰ ਸੁਣੀ ਲਿਆਉਣਾ ਹੈ।
1: ਚਾਹੇ ਦਿਵਸ
0: ਜੀ ਜੀ ਜੀ। ਤੁਹਾਂ ਸੁਣਾ ਦੇਣੀ ਦਾ ਮਤਲਬ ਕਿ ਰੇਡੀਓ ਜੀ। ਤਾਂ ਤੁਸੀਂ ਵੀ ਚਾਏ ਦੇ ਸ਼ੌਕੀਨ ਹੈ ਕਿ ਨਹੀਂ ਹਨ?
1: ਮੈਡਮ ਮੈਂ ਜੀ ਬੜੀ ਘੱਟ ਦਿੰਦਾ ਚਾਹ, ਪਹਿਲੇ ਟੋਟਲ ਨਹੀਂ ਪੀਂਦਾ, ਪਰ ਹੁਣ ਥੋੜ੍ਹਾ ਠੰਡਾ ਮੌਸਮ ਹੈ ਤਾਂ
0: ਸ਼ੁਰੂ ਕਰਨਾ ਪੈਂਦਾ ਜੀ।
1: ਹਾਂਜੀ, ਇੱਕ ਟਾਈਮ ਪੀਂਦਾ ਮੈਂ ਜਾਂ ਦੋ ਬ੍ਰੇਕਫਾਸਟ ਟਾਈਮ
0: ਜੀ। ਅੱਛਾ ਅੱਛਾ
1: ਜੀ। ਹਾਂਜੀ, ਤਾਂ ਸਰਦੀ ਹੁੰਦੀ ਤਾਂ ਫਿਰ ਦੋ ਟਾਈਮ ਕੱਢਣੀ
0: ਜੀ। ਅੱਛਾ, ਸਰਦੀਆਂ ਦੇ ਟਾਈਮ 'ਚ ਦੋ ਟਾਈਮ ਜਿਹੜਾ ਇਸੇ ਪੀਣਾ ਸ਼ੁਰੂ ਕਰ ਦੇਣੀ ਤੁਸੀਂ ਜੀ।
1: ਇਹ ਅਲੱਗ ਅਲੱਗ ਮਿਕਸ ਮੈਡਮ, ਚਾਹ ਬੜੀ ਜ਼ਰੂਰੀ ਹੈ, ਯਾਨੀ ਕਿ ਆਕਸੀਡੈਂਟ ਹੁੰਦਾ ਨਾ, ਇਹ ਕੁਝ ਬਿਮਾਰੀ ਖਤਮ ਨਹੀਂ ਕਰਦੀ ਚਾਹ
0: ਜੀ। ਜੀ ਜੀ ਜੀ, ਹਰ ਚੀਜ਼ ਦੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਨਾ ਜੀ।
1: ਜੀ, ਕੋਈ ਵੀ ਚੀਜ਼ ਹੈ ਜਿਹਦਾ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੀ ਹੁੰਦਾ ਹੈ।
0: ਮਤਲਬ ਹਰ ਅਗਰ ਆਹਾਂ ਗੁੱਸਾ ਕਰਦੇ ਨਾ ਤਾਂ ਗੁੱਸਾ ਵੀ ਆਹਾਂ ਜੋ ਨੁਕਸਾਨ ਦਿੰਦਾ ਹੈ ਨਾ ਜੀ।
1: ਜੀ, ਲਿਮਿਟ ਕ੍ਰੋਸ ਕਿਉਂ ਨਹੀਂ ਕਰਦਾ
0: ਜੀ ਜੀ।
1: ਕੋਈ ਚੀਜ਼ ਹੈ ਜੀ
0: ਜੀ ਸੇ ਆਹਾਂ ਜੋ ਕੋਈ ਨਾ ਕੋਈ ਨੁਕਸਾਨ ਜਿਹੜਾ ਇਸੇ ਜ਼ਰੂਰ ਦੇਖ ਰਹੀ ਜਾਂਦੀ ਹੈ ਨਾ ਜੀ। ਜੀ, ਤਾਂ ਕਮਲ ਜੀ, ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
1: ਜੀ ਮੈਂ ਜੋ ਕਮਲ ਨਹਿਰੀ ਜੀ ਦਾ ਸੁਣਾ ਦਿਆ
0: ਜੀ। ਕੁੰਦਿਆ
1: ਜਿਹੜਾ ਮਰਜ਼ੀ ਸੁਣਾ ਦੇ ਤੁਹਾਨੂੰ
0: ਜੀ। ਕਮਲ ਨਹਿਰੀ ਦਾ ਕੋਈ ਵੀ ਗੀਤ ਜੀ ਜ਼ਰੂਰ ਜੀ।
1: ਕੋਈ ਗਾ ਕੋਈ ਗਾ ਮੈਂ ਨੰਦਰਾਲ ਵਿੱਚ ਸੁਣਾ ਦਿਆ
0: ਜੀ। ਨੰਦਰਾਲ ਵਾ
1: ਹਾਂਜੀ
0: ਜੀ ਜ਼ਰੂਰ। ਤੁਹਾਡੀ ਜਿਹੜਾ ਫਰਮਾਇਸ਼ ਹੈ ਇਸੇ ਤੁਹਾਂ ਤੱਕ ਪਹੁੰਚਾਉਂਦੇ ਜੀ। ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ।
1: ਧੰਨਵਾਦ ਤੁਹਾਡਾ ਜੀ। ਠੀਕ ਹੈ
0: ਜੀ। ਤੁਸੀਂ ਤੋਂ ਦੋ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਹਿੰਦੇ ਤਾਂ ਤੁਹਾਂ ਜੋ ਲੈ ਕੇ ਚੱਲਦੇ ਨਾ ਫਰਮਾਇਸ਼ ਦੀ ਔਰ ਕਮਲ ਜੀ ਤੱਕ ਹਾਂ ਇਹ ਫਰਮਾਇਸ਼ ਪਹੁੰਚਾਉਣੀ ਹੈ ਕਹਿੰਦੇ ਬਾਕੀ ਤਿੰਨਾ ਆਪਣਾ ਪਰਿਚੇ ਜੇ ਰਹੇ ਸੇ ਜ਼ਰੂਰ ਤੁਹਾਂ ਤੱਕ ਪਹੁੰਚਾਈ ਤਾਂ ਹੈ। ਵੈਸੇ ਆਹਾਂ ਵੀ ਜ਼ਰੂਰ ਤੁਹਾਂ ਤੱਕ ਪਹੁੰਚਾਈਂਦੇ ਨੇ ਕਿ ਸੇ ਪਾਲਮਪੁਰਾ ਦੇ ਰਹਿਣ ਵਾਲੇ ਨੇ ਕਹਿੰਦੇ ਤਿੰਨਾਂ ਦਾ ਨਾਂ ਹੈ ਕਮਲ ਜੀ ਕਹਿੰਦੇ ਫਰਮਾਇਸ਼ ਤਿੰਨਾਂ ਦੀ ਤਿੰਨਾਂ ਤੱਕ ਆਹਾਂ ਪਹੁੰਚਾ ਦੇਣ ਕਹਿੰਦੇ ਬਾਕੀ ਸ਼ਰੋਤਾ ਵੀ ਜ਼ਰੂਰ ਇਸ ਫਰਮਾਇਸ਼ 'ਚੋਂ ਇੰਜੋਏ ਕਰਾਂ।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਇੰਜੋਏ ਕਰਾ ਦੇ ਥੇ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ ਇਸੀ ਕਰਨੇ ਇਸ ਗੀਤ ਸ਼ੋ ਵੀ ਇੰਜੋਏ ਕਰਾ ਦੇ ਹੁਣੇ ਨਾ ਕਹਿੰਦੇ ਤੁਹਾਂ ਸਾਰਿਆਂ ਜੋ ਪਤਾ ਹੈ ਕਿ ਇਸ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਇਸ ਤੁਹਾਂ ਤੱਕ ਰਹਿੰਦਾ ਹੈ 2-3 ਵਜੇ ਤੱਕ ਅਤੇ ਸਫ਼ਰ ਉਹਨਾਂ ਜੋ ਬੋਲਿਆ ਤਾ ਕਿ ਅਨੁਮਤੀ ਜਿਹੜਾ ਹੈ ਇਸ ਜ਼ਰੂਰ ਲੈ ਲਿਆ ਅਨੁਮਤੀ ਵੀ ਲੈਣੀ ਹੈ ਕਹਿੰਦੇ ਤੁਹਾਂ ਸਾਰੇ ਵੀ चाय दी जड़ा प्याली है से जरूर पी लिया अहां भी पी लेंदे ने कने तुहां भी जरूर पी लिया इसी कने अपनी रेडियो दो शशि जो दिया अनुमति कने नहीं सुनते रहे अपना रेडियो गुंजन धर्मशाला गूंज अपने पन की।

ਸ਼ੋਤੋਂ ਆਪੇ ਵਕਤ ਰਤ ਗਾਜਾ ਕੁਛ ਐਸਾ ਹੁੰਦਾ ਕਿ ਵਕਤ ਰਾ ਪਤਾ ਨਾ ਚੱਲਦਾ ਹਾਂ ਤਾਂ ਫਿਲਹਾਲ ਇਹੜੀ ਵੀ ਨਾ ਪਤਾ ਚੱਲੋ ਵਕਤ ਰਾ ਸ਼ੋਤੋਂ ਕੀ ਕਹਿਣੇ ਕਿ ਇਹ ਸੋ 5 ਵਜੇ ਗਏ ਤੁਹਾਡੇ ਸਭੀ ਸ਼ੋਤਾ ਰੀਤੀ ਕੋਲਸ ਆਈ ਨੇ ਸ਼ੋਤੋਂ ਕੀ ਪਤਾ ਹੀ ਨਾ ਚੱਲੋ ਔਰ ਸੋਗੀ ਸੋਗੀ ਹੋਪ ਸੋ ਕਿਆ ਹੈ ਜਾਣਕਾਰੀ ਔਰ ਕੁਛ ਪੰਨੇ ਕੇ ਅਨਸੋ ਤੁਸੂ ਤੱਕ ਜ਼ਰੂਰ ਪਹੁੰਚਾਏ ਬੁਣੇ ਹਨ ਔਰ ਕੁਛ ਇੱਕ ਐਸੀ ਗੱਲਾਂ ਜੋ ਇਹਦੇ ਜੀਵਨ ਮਾਂ ਕਿ ਧਰਾਤਲ ਮਾਂ ਉਤਰਦੀ ਹਨ ਔਰ ਇਹ ਤਿੰਨੀਆਂ ਗੱਲਾਂ ਜੋ ਕਿ ਸੋ ਫੇਸ ਕਰਦੇ ਹਨ ਸ਼ੋਤੋਂ ਐਸੀ ਗੱਲਾਂ ਵੀ ਤੁਸੂ ਗਿਆ ਹੈ ਜ਼ਰੂਰ ਸਾਂਝਾ ਕਰੀ ਬੁਣੀ ਹਨ ਸ਼ੋਤਾ ਰਹਿ ਜ਼ਰੀਏ ਬਹਰਹਾਲ ਆਉਂ ਸਚਿਨ ਕਪੂਰ ਲੈ ਲੈਨੋ ਇਜਾਜ਼ਤ ਸ਼ੋਤੋਂ ਗੰਦੇ ਗੰਦੇ ਬਸ ਇਹ ਬੋਲਣਾ ਚਾਹੁੰਦਾ ਮਾਂ ਬਾਪ ਦੀ ਸੇਵਾ ਕੀ ਸੋ ਜ਼ਰੂਰ ਕਰੇ ਸ਼ੋਤੋਂ ਔਰ ਕਦੀ ਕਿ ਸੀਰਾ ਬੁਰਾ ਮਤ ਸੋਚਾ ਬੁਰਾ ਮਤ ਕਰਾ ਜੋ ਕਿ ਕਰਮਾ ਰਾ ਖੇਲ ਹੈ ਸ਼ੋਤੋਂ ਔਰ ਜੋ ਤੋ ਹੈ ਬਹੁ ਕਰਦੇ ਨਾ ਜੋ ਤੋ ਹੈ ਬੀਜੂ ਆ ਨਾ ਸ਼ੋਤੋਂ ਸੋਏ ਤਾਂ ਮੋਟੀ ਨਾ ਫਿਰੇ ਹੈ ਨਾ ਔਰ ਸੋਏ ਤਾਂ ਮੋਲ ਨਾ ਫਿਰੇ ਤਾਂ ਆਪਣੇ ਕਰਮਾ ਜੋ ਕਿ ਸੋ ਸਾਫ ਸੁਥਰਾ ਜ਼ਰੂਰ ਰੱਖਾ ਇਮਾਨਦਾਰੀ ਜ਼ਰੂਰ ਰੱਖਾ ਔਰ ਕਦੀ ਕਿਸੇ ਵਾ ਦਿਲ ਕੇ ਸੋ ਮਤ ਦੁਖਾ ਸ਼ੋਤੋਂ ਕਦੀ ਕਿਸੇ ਰਾ ਦਿਲ ਕੇ ਸੋ ਨਾ ਦੁਖਾਉਣਾ ਚਾਹੀਦਾ ਪਿਆਰਾ ਮੰਚ ਸਭ ਕੁਛ ਆ ਸ਼ੋਤੋਂ ਨਫ਼ਰਤ ਔਰ ਗੁੱਸੇ ਗਿਲੇ ਮਾਂ ਔਰ ਅਹੰਕਾਰ ਮਾਂ ਐਟੀਟਿਊਡ ਮਾਂ ਇਹਦੇ ਮਾਂ ਕੁਛ ਵੀ ਨਾ ਰੁਕ ਰਿਹਾ ਫਿਲਹਾਲ ਆਉਂ ਸਚਿਨ ਕਪੂਰ ਲੈ ਲੈਨੋ ਤੁਸੂ ਥੋ ਇਜਾਜ਼ਤ ਹੱਸਦੇ ਰਹੇ ਮੁਸਕੁਰਾਉਂਦੇ ਰਹੇ ਔਰ ਆਰ ਜੇ ਵੀਡੀਓ ਆਰ ਜੇ ਸਚਿਨ ਕਪੂਰ ਜੋ ਤੁਹਾਡੇ ਆਪਣੇ ਵੀਡੀਓ ਮੰਚ ਵੀਡੀ ਗੁੰਜਨ ਮੰਚ ਇਹੀ ਹੁੰਦੇ ਰਿਹਾ ਹੁਣ ਆਉਂਦੇ ਰਿਹਾ ਨਮਸਤੇ ਧਰਮਸ਼ਾਲਾ ਨਮਸਤੇ ਆਪਣੇ ਮਨੂ ਜੋ ਨਮਸਤੇ ਤੁਸੂ ਸਭੀ ਜੋ ਹੁਣ ਵਾਲੇ ਜੋ